ਜਾਦੂ ਤੁਸੀਂ ਸੁਣ ਲੱਗੇ ਹੋਣਾ। ਮੈਂ ਦੇਖਿਆ ਬਹੁਤ ਲੋਕ ਕਹਿੰਦੇ ਵੀ ਨੇ ਮੇਰਾ ਐ ਆ ਜੀ, ਉਹ ਆ ਜੀ, ਮੇਰਾ ਸੱਚਾ ਹੈ ਨਾ। ਬਾਕੀ ਚਲੋ।